ਦਰਸ਼ਕਾਂ ਤੋਂ ਸਾਰਿਆਂ ਸੁਣਿਆ ਇਹ ਗੀਤ। ਇਸ ਗੀਤ ਦੇ ਬਾਅਦ ਅਗਲੇ ਜਿਹੜਾ ਫਰਮਾਇਸ਼ ਹੈ ਇਸ ਜ਼ਰੂਰ ਤੁਹਾਂ ਤੱਕ ਪਹੁੰਚਾਉਂਦੇ ਨੇ, ਕਿਉਂਕਿ ਸਮੇਂ ਜਿਹੜਾ ਸਿਆਹਾਲ ਥੋੜ੍ਹਾ ਦੀ ਹੈ ਤਾਂ ਸਮੇਂ ਦੇ ਅਨੁਸਾਰ ਚੱਲਦੇ ਨੇ ਫਿਰੀ ਅਤੇ ਅਗਲੀ ਗੀਤ ਦੀ ਔਰ।